ਅੱਜ ਹੀ ਇਹਨੇ ਗਲੀ ਮਾਂ ਪਗਲੀ ਹੋਇਆ ਕਿ ਉਹਨੂੰ ਤੀਸ ਨੇੜ ਮਾਰੋ ਸਵਾਗਤ ਕਰਿਓ। ਗਲੀ ਤੋਂ ਗਲੀ ਰਿਜੀ ਹੈ ਜੀ, ਵੀਰ ਜੀ ਸ਼ੇਟਰੀ ਹੈ ਲੀ ਅੱਗੇ ਪੱਟ ਹੀ ਹੋ ਪਰ ਉਹ ਖਾ।

ਬੜੀ ਸਾਹ ਸੁਣੀ ਪੜੀ। ਪਾਟੋ ਕਹਿੰਦਾ ਆਉਂ ਤਾਂ ਹੀ ਮਨ ਹੋਇਓ ਕਿ ਸੇਠਾਂ ਰਾਮ ਰਾਮ ਕਿਉਂ ਪਣਕਿਣ ਨੇ ਪਾਟੋ ਤੋਂ ਸਾਹ ਸੁਣੂ ਉਹ ਹੁਣ ਮਾਥੇ ਸੱਦਾ ਨਹੀਂ ਗਿਆ ਆਉਣ ਵਾਲੀ ਲਾਲ ਦਰੀ ਨਹੀਂ ਮੈਂ ਥਸੂੰ ਬਤਲਾਵਣ ਖਾਲੀ ਇਹਣੀ ਇੱਕ ਗਲੀ ਰੀ ਕਰੂੰ ਪਣ ਥੇ ਇਹਣੀ ਨੇ ਇਹ ਗਲੀ ਰੀ ਮਤ ਮੰਨ ਇਣ ਅੰਕੀ ਗਣਕਰੀ ਗਲਿਆਂ ਮਾਂ ਲੂੰਠਾ ਲੂੰਠਾ ਸੇਠਾਂ ਨੇ ਲਿਆਏ ਜਿਨ੍ਹਾਂ ਦੀ ਪਿਰੋੜ ਅੱਗੇ ਪਾਟਾ ਹੀ ਹੈ ਹੱਥਾਂ ਸਰੂ ਬੁੱਠੇ ਸੇਠ ਨਹੀਂ ਤੋਂ ਉਹਨਾਂ ਰਾਹਲੀ ਬਾਲਦੀ ਕਿ ਮੁੱਛਾਂ ਰੇ ਮਰੋੜਾ ਲਗਾਇਆ ਰੁੱਖਾਲਾ ਠਾਕਰ ਬੈਠਿਆ ਨਹੀਂ ਗਿਆ ਆਮਤਾ ਪਰ ਕਲੀ ਹੋਕੇ ਰੀ ਗੁੜਗੁੜਾਟ ਸੱਥ ਡਲਦੀ ਰਾਤ ਹੀ ਮੋੜੇ ਤਾਈਂ ਹੱਥਾਂ ਰਾ ਛਮਕਾ ਲਾ ਗਿਆ ਕਰਤਾ ਮੈਂ ਸੇਂ ਗਲਿਆ ਮੈਂ ਸੁਣੀ ਪੜੀ ਕਈ ਹੇਲਿਆਂ ਦਾ ਪਾਟਾ ਉੱਠ ਗਿਆ ਪਰ ਕਈ ਹੇਲਿਆਂ ਦੀ ਪਿਰੋੜ ਹੀ ਖੁੜ ਗਈ ਸੇਠਾਂ ਦੀ ਨੂੰਹੀ ਪਿੱਡੀ ਜਸ਼ੂ ਦਿਸ਼ਾ ਹੋਰਾਂ ਨੇ ਦੇਸ ਸਮਝਣੋ ਸ਼ੁਰੂ ਕਰਿਓ ਹੈ ਸੇਠਾਂ ਦਾ ਪਾਟਾ ਸੇਠਾਂ ਦੇ ਸੱਥ ਸੱਥ ਸਾਊਂਟਣਾ ਸ਼ੁਰੂ ਹੋ ਗਿਆ ਪਰ ਬਾਬੂ ਕਹਿ ਤੋ ਗਾਂ ਮਾਈ ਆਵੇ ਹੀ ਕੋਨੀ ਜੇ ਕੋਈ ਬੁੱਝੋ ਬੁਟਕਿਓ ਆਵੇ ਤੋ ਹਿਲਿਆ ਮਾਂ ਰੁਕੇ ਕੋਨੀ ਗਾਂ ਰਹੀ ਚਿਣੀ ਏਸੀ ਲੱਗਾ ਜਿਹੜਾ ਹੋਟਲ ਮਾਂ ਰਿਵਾਸੋ ਕਰੇ ਪਰ ਹੇਲੀ ਰੀ ਕੀਮਤ ਕੁੰਤਾਵੇ ਸੌਦੋ ਜਸਤੋ ਹੋਵੇ ਤੋ ਉਹਨਾਂ ਨੇ ਹੇਲੀ ਸਲਟਾਉਣ ਮਾਂ ਹੀ ਫਾਇਦੋ ਦਿਖੇ ਨਿੱਤਰ ਖਾਲੀ ਬਪੋਤੀ ਨੇ ਸੰਭਾਲਣੋ ਘਾਲਿਆ ਰੁੱਖਾਲਾਂ ਰੋ ਖਰਚੋ ਉਹਨਾਂ ਮਾਥੇ ਭਾਰੀ ਹੈ ਸਿਆਦ ਉਹਨਾਂ ਨੇ ਗਾਂ ਮਾਂ ਸੇਠਾ ਹੀ ਰਹੇ ਥਪੋਟੇ ਰੀ ਦਰਕਾਰ ਹੀ ਨਹੀਂ ਰਹੀ।

ਰਜਿਸ਼ਾ ਕੇਯੂਣਾ ਰੇ ਇਨ ਕਰਤਬਾਨੇ ਨੂਰਾ ਕੁਸ਼ਤੀ ਮਾਨੇ ਇੱਕ ਹਰਿਆਣਾ ਰੋ ਪਹਿਲਵਾਨ ਗਾਓ ਮਾਂ ਆਇਓ ਗਣੇ ਜ਼ੋਰ ਕੀ ਕੁਸ਼ਤੀ ਰੋ ਐਲਾਨ ਹੋਇਓ ਮਾਰੇ ਗਾਓ ਰੋ ਸਿੰਘਿਓ ਪਹਿਲਵਾਨ ਉਹਨਾਂ ਨੇ ਲਲਕਾਰਿਓ ਪਰ ਕੁਸ਼ਤੀ ਮਾਂ

0: ਪਹਿਲਾਂ ਅੱਜ ਦੀ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਾਸੀਆਂ ਸੂ ਚੌਖੇ ਕਾਮ ਸੂ ਜੁੜਨੇ ਔਰ ਕੁਛ ਨਯੋ ਸਿੱਖਣੇ ਰੋ ਹੇਲੋ ਕਰਿਓ ਆਕਾਸ਼ਵਾਣੀ ਰੇ ਮਨ ਕੀ ਬਾਤ ਕਾਰਜਕ੍ਰਮ ਮੈਂ ਆਪਰਾ ਵਿਚਾਰ ਸਾਂਝਾ ਕਰਿਆ ਉਰਵਰਕਾਂ ਰੇ ਸੰਤੁਲਿਤ ਉਪਯੋਗ ਔਰ ਮੌਸਮ ਸੰਬੰਧੀ ਚੁਣੌਤੀਆਂ ਮੈਂ ਕਾਸ਼ਤਕਾਰਾਂ ਨੇ ਸਲਾਹ ਦੇਵਣ ਖਾਤਰ ਕਾਲੇ ਸੂ ਦੇਸ਼ ਭਰ ਮੈਂ ਖੇਤ ਬਚਾਓ ਅਭਿਆਨ ਦੀ ਸ਼ੁਰੂਆਤ ਵੈਲੀ ਪ੍ਰਦੇਸ਼ ਭਰ ਮੈਂ ਵੰਦੇ ਗੰਗਾ ਜਲ ਸੰਰਕਸ਼ਣ ਜਨ ਅਭਿਆਨ ਰੇ ਤਹਿਤ ਕਈ ਗਤੀਵਿਧੀਆਂ ਰਾਖੀ ਜੀ ਔਰ IPL ਕ੍ਰਿਕੇਟ ਰੋ ਫਾਈਨਲ ਮੁਕਾਬਲੋ ਅੱਜ ਰਾਇਲ ਚੈਲੇਂਜਰਸ ਬੈਂਗਲੁਰੂ ਔਰ ਗੁਜਰਾਤ ਟਾਈਟਨਸ ਵਿੱਚ ਵੈਲੀ ਖਿਤਾਬੀ ਭਿੜੰਤ ਸਮਾਚਾਰਾਂ ਦੇ ਸਾਥੇ ਮੈਂ ਸੰਗੀਤਾ ਸ਼ਰਮਾ ਔਰ ਅਬੇ ਸਮਾਚਾਰ ਵਿਗਤਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਾਸੀਆਂ ਸੂ ਅਪੀਲ ਕਰੀ ਹੈ ਕਿ ਵਹਿ ਅਹਿੜੇ ਲੋਕਾਂ ਰੇ ਪ੍ਰਿਆਸਾਂ ਨੇ ਪਹਿਚਾਣੇ ਔਰ ਵਾਰੀ ਸਰਾਵਨਾ ਕਰੇ ਜਗ੍ਹਾ ਕੁਛ ਨੂਓ ਕਰਰ ਸਭ ਨੇ ਪ੍ਰੇਰਣਾ ਦੇਵੇ ਹੈ ਅੱਜ ਆਕਾਸ਼ਵਾਣੀ ਸੂ ਪ੍ਰਸਾਰਿਤ ਮਨ ਕੀ ਬਾਤ ਕਾਰਜਕ੍ਰਮ ਮੈਂ ਪ੍ਰਧਾਨ ਮੰਤਰੀ ਲੋਕਾਂ ਸੂ ਖੁਦ ਵੀ ਕਿੰਨੀ ਚੋਖਾ ਕਾਮ ਸੂ ਜੁੜਨੇ ਦੀ ਅਰਜ ਕਰੀ
1: ਸਾਥੀਓ ਭਾਰਤ ਦੇ ਹਰ ਗਾਂਵ ਮੈਂ ਹਰ ਸ਼ਹਿਰ ਮੈਂ ਕੁਛ ਨਾ ਕੁਛ ਐਸਾ ਹੋ ਰਹਾ ਹੈ ਜੋ ਹਮੇ ਪ੍ਰੇਰਣਾ ਦੇਤਾ ਹੈ ਕਈ ਬਾਰ ਇਨ ਪ੍ਰਯਾਸੋ ਕੀ ਜ਼ਿਆਦਾ ਚਰਚਾ ਨਹੀਂ ਹੋਤੀ ਲੇਕਿਨ ਜਬ ਹਮ ਇਨ੍ਹੇ ਜਾਣਤੇ ਹੈ ਤੋ ਇਹ ਵਿਸ਼ਵਾਸ ਔਰ ਮਜ਼ਬੂਤ ਹੋਤਾ ਹੈ ਕਿ ਦੇਸ਼ ਆਪਣੇ ਲੋਗੋ ਕੀ ਸ਼ਕਤੀ ਸੇ ਆਗੇ ਬੜ ਰਹਾ ਹੈ ਮੇਰਾ ਆਪਸੇ ਆਗ੍ਰਹ ਹੈ ਆਪਣੇ ਆਸ ਪਾਸ ਕੇ ਐਸੇ ਪ੍ਰਯਾਸੋ ਕੋ ਜ਼ਰੂਰ ਦੇਖੀਏ ਜੋ ਲੋਕ ਸਮਾਜ ਕੇ ਲਿਏ ਅੱਛਾ ਕਾਮ ਕਰ ਰਹੇ ਹੈ ਉਨ੍ਹੇ ਪਹਿਚਾਨੀਏ ਉਨਕੀ ਸਰਾਹਨਾ ਕੀਜੀਏ ਉਨਸੇ ਸੀਖੀਏ ਔਰ ਹੋ ਸਕੇ ਤੋ ਖੁਦ ਵੀ ਕਿਸੀ ਅੱਛੇ ਕਾਮ ਸੇ ਜੁੜੀਏ
0: ਮਨ ਕੀ ਬਾਤ ਕਾਰਜਕ੍ਰਮ ਰੀ 134ਵੀਂ ਕੜੀ ਮਾਏ ਪ੍ਰਧਾਨ ਮੰਤਰੀ ਲੋਕਾਂ ਸੂ ਗਰਮੀ ਰ ਮੌਸਮ ਮਾਏ ਸਾਵਚੇਤੀ ਬਰਤਨੇ ਔਰ ਨਿਆਰਾ ਨਿਆਰਾ ਸਰਕਾਰੀ ਮਹਿਕਮਾ ਕਾਨੀ ਸੂ ਜਾਰੀ ਗਾਈਡਲਾਈਨ ਦੀ ਪਾਲਣਾ ਕਰਨੇ ਰੋ ਕਯੋ ਦੇਸੀ ਪੇ ਪਦਾਰਥਾਂ ਰੋ ਜ਼ਿਕਰ ਕਰਤਾ ਥਕਾ ਸ਼੍ਰੀ ਮੋਦੀ ਆਨੇ ਅਪਣਾਨੇ ਰੀ ਅਪੀਲ ਕਰੀ
1: ਹਮਾਰੇ ਯਹਾਂ ਗਰਮੀ ਸੇ ਲੜਨੇ ਕਾ ਤਰੀਕਾ ਭਾਰਤ ਕੇ ਅਲਗ ਅਲਗ ਖੇਤਰੋ ਕੀ ਪਰੰਪਰਾ ਕਾ ਹਿੱਸਾ ਹੈ ਔਰ ਇਸਮੇ ਏਕ ਭਾਰਤ ਸ੍ਰੇਸ਼ਠ ਭਾਰਤ ਕੀ ਭਾਵਨਾ ਕੀ ਝਲਕ ਵੀ ਮਿਲਤੀ ਹੈ ਔਰ ਏਕ ਬਾਤ ਜ਼ਰੂਰ ਧਿਆਨ ਰੱਖੀਏਗਾ ਇਨਮੇ ਸੇ ਜ਼ਿਆਦਾਤਰ ਚੀਜ਼ੇ ਹਮਾਰੀ ਆਪਣੀ ਰਸੋਈ ਸੇ ਨਿਕਲੀ ਹੈ ਆਪ ਵੀ ਗਰਮੀ ਕੇ ਦੌਰਾਨ ਦੇਸੀ ਪੇਜਲੋ ਕਾ ਖੂਬ ਆਨੰਦ ਲੀਜੀਏ
0: ਪ੍ਰਧਾਨ ਮੰਤਰੀ ਹਾਲ ਹੀ ਰੀ ਆਪਰੀ ਨੀਦਰਲੈਂਡ ਯਾਤਰਾ ਰੇ ਚਾਲਤਾ ਵਠੇਰੀ ਸਰਕਾਰ ਕਾਨੀ ਸੂ ਚੋਲ ਕਾਲ ਰੀ ਪ੍ਰਾਚੀਨਤਮ ਪੱਟਿਕਾਵਾਂ ਨੇ ਭਾਰਤ ਨੇ ਸੌਂਪਣੇ ਮਾਥੇ ਇਨੇ ਘਣੋ ਗਰਵ ਰੋ ਬਖਤ ਬਤਾਇਓ ਬਣਾ ਖਗੋਲ ਵਿਗਿਆਨ ਰੇ ਖੇਤਰ ਮਾਏ ਯੁਵਾਵਾਂ ਨੇ ਉਛਾਸ ਰੋ ਜ਼ਿਕਰ ਕਰਤਾ ਥਕਾਂ ਦੇਸ਼ ਰੇ ਯੁਵਾ ਸਾਥੀਆਂ ਸੂ ਇਨ ਵਿਦਿਆ ਮਾਏ ਪਾਰੰਗਤ ਹੋਣੇ ਰੀ ਅਰਜ ਕਰੀ ਗਰਮੀਆਂ ਰੀ ਛੁੱਟੀਆਂ ਮਾਏ ਐਸਟ੍ਰੋਨੋਮੀ ਸੂ ਜੁੜਿਆ ਵਿਸ਼ੇ ਮਾਥੇ ਕਲੱਬ ਬਣਾ ਨੂਓ ਸਿੱਖਣੇ ਰੋ ਸੁਝਾਵ ਦਿਓ ਇਨ ਸੂ ਪਹਿਲਾਂ ਪ੍ਰਧਾਨ ਮੰਤਰੀ ਆਪਰਾ ਵਿਚਾਰ ਸਾਂਝਾ ਕਰਤਾ ਥਕਾਂ ਦੇਸ਼ ਰਾ ਨਿਆਰਾ ਨਿਆਰਾ ਆਂਚਲਾਂ ਮਾਏ ਹੁਵੇਰੀਆ ਨਵਾਚਾਰਾਂ ਰਾਸ਼ਟਰੀ ਔਰ ਸਮਾਜਿਕ ਗਤੀਵਿਧੀਆਂ ਔਰ ਗਾਂਵ ਕਸਬਾਰੀ ਬਾਤਾਂ ਰੇ ਸਾਥ ਹੈ ਗੰਗਾ ਡੋਲਫਿਨ ਨੇ ਬਚਾਵਾ ਖਾਤਿਰ ਪ੍ਰੇਰਣਾਦਾਈ ਕਾਮਾਂ ਰੋ ਉਲੇਖ ਕਰਿਓ ਵਣਾ ਰਾਂਚੀ ਮਾਏ ਸੰਪੰਨ ਰਾਸ਼ਟਰੀ ਐਥਲੈਟਿਕਸ ਹੋੜਾਂ ਰਾ ਰਿਕਾਰਡ ਧਾਰੀ ਵਿਜੇਤਾਵਾਂ ਨੇ ਵਧਾਈ ਦੇਵਤਾ ਥਕਾਂ ਇਨੇ ਦੇਸ਼ ਰਾ ਖੇਲ ਭਵਿਸ਼ਯ ਖਾਤਿਰ ਉਪਲਬਧੀ ਬਤਾਇਓ ਰਾਜ ਭਰ ਮਾਏ ਪ੍ਰਧਾਨ ਮੰਤਰੀ ਰੇ ਮਨ ਕੀ ਬਾਤ ਕਾਰਜਕ੍ਰਮ ਨੇ ਸੁਣਨ ਨੇ ਲੇਰ ਖਾਸੋ ਉਛਾਸ ਨਜ਼ਰ ਆਯੋ ਪ੍ਰਦੇਸ਼ ਭਾਜਪਾ ਰੀ ਕਾਨੀ ਸੂ ਕਾਰਜਕ੍ਰਮ ਰੇ ਸਜੀਵ ਪ੍ਰਸਾਰਣ ਰੀ ਵਿਵਸਥਾ ਕਰੀ ਜੀ ਪਾਰਟੀ ਮੁਖਿਆਲੇ ਮਾਥੇ ਰਾਖੀ ਜਾ ਕਾਰਜਕ੍ਰਮ ਮਾਏ ਪ੍ਰਦੇਸ਼ ਭਾਜਪਾ ਅਧਿਅਕਸ਼ ਮਦਨ ਰਾਠੌਰ ਸਮੇਤ ਪਦਾਧਿਕਾਰੀ ਭਿੜਾਵਿਆ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਆਪ ਰੇ ਨਿਵਾਸ ਮਾਥੇ ਯੁਵਾਵਾਂ ਰੇ ਸਾਥੇ ਇਨ ਕਾਰਜਕ੍ਰਮ ਨੇ ਸੁਣਿਓ ਇਨ ਮੌਕੇ ਮਾਥੇ ਮੁੱਖ ਮੰਤਰੀ ਕਹਿਓ ਕਿ ਰਾਸ਼ਟਰ ਨਿਰਮਾਣ ਮਾਏ ਯੁਵਾਵਾਂ ਰੀ ਭੂਮਿਕਾ ਖਾਸ ਹੈ ਇਨ ਸਾਰੂ ਵੇ ਸਮਾਜਿਕ ਸਰੋਕਾਰ ਰੇ ਕਾਮਾਂ ਸੂ ਜੁੜੇ ਔਰ ਨਵਾਚਾਰ ਅਪਣਾਰ ਆਪਰੇ ਕੌਸ਼ਲ ਮਾਏ ਬਦੋਤਰੀ ਕਰੇ ਬਣਾ ਕਹਿਓ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾ ਵਿਚਾਰ ਯੁਵਾਵਾਂ ਨੇ ਸਕਾਰਾਤਮਕ ਬਦਲਾਵ ਔਰ ਵਿਕਸਿਤ ਭਾਰਤ ਰੇ ਨਿਰਮਾਣ ਖਾਤਰ ਪ੍ਰੇਰਿਤ ਕਰੇ ਹੈ
2: ਚਾਹੇ ਕੇਂਦਰ ਸਰਕਾਰ ਹੋ ਚਾਹੇ ਰਾਜ ਸਰਕਾਰ ਹੋ ਹਮਨੇ ਏਕ ਵੀ ਕਾਮ ਐਸਾ ਨਹੀਂ ਕੀਆ ਜਿਸ ਸੇ ਹਮਾਰਾ ਸਿਰ ਝੁਕੇ ਹਮਨੇ ਜੋ ਕਾਮ ਕਰ ਰਹੇ ਹੈ ਰਾਜਸਥਾਨ ਕੇ ਹਿੱਤ ਮੇ ਕਰ ਰਹੇ ਹੈ ਦੇਸ਼ ਕੇ ਹਿੱਤ ਮੇ ਕਰ ਰਹੇ ਹੈ ਮੇਰੇ ਯੁਵਾ ਸਾਥੀਓ ਦੇਸ਼ ਕੇ